0: ਉਸੇ ਨੇ ਸਿਗੀ ਆਹਨ ਨੂੰ ਫੋਨ ਕਰੋ ਖਸਰੀ। ਹੈਲੋ
1: ਹੈਲੋ
0: ਗੁੱਡ ਈਵਨਿੰਗ ਹੋਈ ਹੋਈ ਅਖੋਈ ਅਕਸਬਾਨੀ ਫਲ ਗੀ ਥਰੂਮ ਯਾਮ ਨਾ ਸੰਗਨੇ ਤਾਬੀ ਬਨੀ ਬੇਬੀ ਹੋਈ ਦੀ ਕਰਮ ਵੀ ਸਹੀ ਤਾ ਸਿਕੇ ਗਸੀ
1: ਲੰਬਾ ਥਿੰਗੀ ਪੁਸ਼ਪਰਾਣੀ ਸਸਾ
0: ਹੋਈ
1: ਰੂ ਗਾਂਧੀ ਜੀ ਮੈਂ ਤੇ ਗੋਪੀ ਨੇ ਚੜਾਂ ਭਾ ਤਰਾ ਮਰੀ ਪਾਂਦ ਥਾ ਗਏ ਤੋ
0: ਹੋਈ ਹੋਈ ਹੋਈ ਯਾਨੀ ਯਾਨੀ ਯੰ ਫਸਵੀ ਸਹੀ ਨੀ ਨੁਬਿਦਾਂ ਗੇ ਮਤਮ ਸਿਕ ਸੂ ਕਿਤੰ ਸਾਨਾ ਭਾਈ ਤਾਰੇ ਨੇ ਕੋਹੇ ਨਾ ਤਾਬ ਦਨ ਮਾਈ ਗਦਬ ਮੈਂ ਆਮਨ ਸਿਆਮ ਪਾਮ ਨ ਮਤਮ ਸਿ ਦੇਮ ਤੋਈ ਨ ਦੁਮ ਖੰਬਿ ਰਕ ਪੀ ਸਹੀ ਨੀ ਹਜ਼ਿਕ ਸਿ ਨੁਬਿਦਾਂ ਗੀ ਸਾਗ ਸਿੰਘ ਦੀ ਸਾਬੀ ਰਬਲੋ ਕਨੋ ਸਾਕ ਪੀ
1: ਸਾਜੇ ਦਰੀ ਕਨੋ
0: ਲੋਜ ਲੋ ਓ ਚਬ ਸਾਰੇ ਨੇ ਦੁਦੀ ਇਸੇ ਇਸੇ ਮਸੂ ਮਥੇ ਲਮੋਈ ਨ ਦੁਮ ਹਾਪੀ ਰਗੇ ਨਾਕ ਤਾਰ ਗ ਦੁਮ ਤਾਬ ਚਾਬ ਦੁਮ ਪੁਨ ਦੁਮ ਤੋ ਯਾਰੇ ਦਨ ਕੋ
1: ਹੋਈ
0: ਫਰੇ ਫਰੇ ਬੇਬੀ ਦਰੀ ਸੇ ਲਾਂ ਤੋ ਸਰੀ ਤਾਬੀ ਰਸੀ